0: ਕਿਆ ਦੇਵਾ ਹਿੰਦੂ ਏ ਨਾ ਬੁਨੇ ਤੇ ਥੀਆਈ ਏ ਵੇਲਾ ਮੀਂਹ ਹੁਣ ਦੱਖਾ ਉਲੂਨ ਫੁਲੋਕ ਵਾਹਕ ਥਕੇ
1: ਸਨਸਿਮੂ ਅਲਲ
0: ਖੁਰੂਮ ਨਿਕੰ ਹੁਰ ਏ ਨਾ ਗੇ ਨੋ ਮਤੀ ਗਾ ਥਿਮਨ ਰਸਕਲਾਂ ਗੇ ਫਾਹ ਗ ਲਵਾ ਹੁਸੀ ਮੇ

0: ਮੀਹੂੰ ਉਫਦਵਾ ਤੇ ਅਬੈ ਮੀਹੂੰ ਨੰਗ ਇਵੁਮਾਈ ਫਿਨੁਮਾਈ ਹਿੱਤ ਲਿਵਿ ਰਸ ਕਲਾਂਗੇ ਤੇ ਅਬੈ ਮੀਹੂੰ ਸ਼ੁਕਰ ਕੁਰਨੀ ਵਰਵਿਸ ਮਦੁਨੇ
1: قُلْ هُوَ الَّذِي ذَرَأَكُمْ فِي الْأَرْضِ وَإِلَيْهِ تُحْشَرُونَ
0: ਕਲੇਗ ਫਾਨ ਵਿਦਾਲ ਵਾਸ਼ੇ ਇਕਲਾਂਗੇ ਤੇ ਬੈ ਮੀਹੂੰ ਬਿਮੁਗਾ ਉਫਿੱਦ ਵਿਰਸ ਕਲਾਂਗੇ ਅਦੇ ਕਿਆਮੇ ਦੁਹੂੰ ਤੇ ਬੈ ਮੀਹੂੰ ਇਕੁ ਰਵਾ ਹੁਸ਼ੀ ਇਕਲਾਂਗੇ ਹਜ਼ਰਤ ਸ਼ੇ
1: وَيَقُولُونَ مَتَى هَذَا الْوَعْدُ إِن كُنتُمْ صَادِقِينَ
0: اورم بُنَتے تِيَ بَا مِيْهُنِّي تِدُ بُنَا بَيَوْكَمْ گَا وَانَمَا تِيَ بُنَا عَزَابْ گِ وَعْدُ أَنَّانِي كُنْغِرَكُمْ هِيَّ

0: ਕਿਆ ਦਿਵਾ ਹਿੰਦੂ ਇਹ ਨਾ ਬੁਣਤੇ ਥੀਆਈ ਇਹ ਵੇਲਾ ਮੀਂਹ ਹੁਣ ਦੱਖਾ ਉਲੂਨ ਫੁਲੋਕ ਵਾਹ ਕਥਕੇ
1: ਸਨਸਿਮੂ ਆਲਲ ਖੁਰਕੂਮ
0: ਨਿਕੰ ਹੁਰ ਏ ਨਾਗੇ ਨੋ ਮਤੀ ਗਾ ਥਿਮਨ ਰਸ ਕਲਾਂਗੇ ਫਾਹ ਗ ਲਵਾ ਹੁਸੀ ਮੇ

0: ਕੋਬਾ ਫੁਦਿਨੇ ਵਾਹਕ ਨਿਮੁਨੀ ਵਾਹਕ ਨਿਮੁਨੇ ਰੁਕੀਨੇ ਮਿਵੀ ਹੀਨੀ ਗੁਰਾਯੰ ਇਹੀ ਤੇਰੇ ਵੇਦਿਨੀਮ ਗੁਰਾਵਸ ਹਿੰਯੰ ਇਹੀ ਤੇਰੇ ਵੇਦਿਨੀ ਦੋ ਐਮ ਕੋਦਦੇਵੇ ਰੰਗਲੂ ਕਮੇਗੇ ਸਾਬੁਨ ਹਮ ਫੈਦਾ ਕੁਰਮਕੀਵਸ ਇਕਸ਼ੀ ਗੇ ਵਾ ਕਮੇਕੇ ਦੋ ਫੁਦਿਨੇ ਹਿਯੋਇਤੇ ਰੰਗਲੂ ਕੁਦਿਨਾ ਹੁਰੀਹਾ ਕੁਦਿਵਸ ਵਾਣੇ ਰੰਗਲ ਕੰਤਾ ਕੋਦਦੇਗੇ ਆਦਿ ਗੋਸ ਕੋਤੇ ਕੁਦਿਨਾ ਦੇਤੇਰੇ ਕੁਜਜਕੁ ਕਮੇ ਕੁਰੀਸ ਤਿਕੁਦਿਮ ਵਾਣੇ ਵੀਹਾਇਸ ਰੰਗਲ ਕੰ ਇਹ ਕੁਜਜਕਾ ਦੇਤੇਰੇ ਕੰਤਾ ਕੁਰੇਵੇ ਤੋਮਸਿਕੇ ਕੁਨ ਇਗੇ ਮਿਫਤਾਗਾ ਮਿਗੇਨਸ ਤੇ ਵਾਹਕ ਕੁਲਮਗ ਬੈਵਰੀਵੀ ਨਾਫਿਸ ਅਬਦੁਲ ਰਸ਼ੀਦ ਆਇਸ਼ਤ ਰੀਜ਼ਮੀ ਫਾਤਮਾ ਸ਼ਿਫਾ ਨਜ਼ਰਤ ਰਸ਼ੀਦ ਮੂਸਾ ਰਸ਼ਵਾਨ ਨਾਇਮ ਅਲੀ ਹਸੀਨ ਲਸ਼ਨ ਮੁਹੰਮਦ ਆਦਿ ਆਇਸ਼ਤ ਜ਼ੈਨਾ ਮਿਹਾਸਾਮ ਫਾਤੁਨ ਦਾ ਤੁਮ ਵਕੀਵਲਨੀ ਇਰਾਦ ਕੁਰੇਵੀ ਅੰਨਾ ਹਫਤਾਗਾ ਤਿਕੁਦਿਨ ਵਰ ਰੀਤਿ ਵਾਹਕ ਗੇਨਸ ਤਿਨੁਮਗ ਉਮੀਦਗ ਵਕੀਵਲਾਨ ਅਸਲਾਮੁ ਅਲੈਕੁਮ
1: එංහා 441 kHz medium wave 890 MHz FM band
2: දිවේ රාජ්‍යයේක අඩු
3: හලෝ කොබ මියදු කියනේ
4: වර රංගල්
5: වර ෆක්කහම
3: මියදු එහා රංගලේ නෝ
5: වඩ බලික
3: දෙන් එකහලා ගොතේ
4: හම වර බෙස්ට්
5: දෙන් එහායි හායි නෝ
3: ehun teringe hala hual olum filwala wahaka dakkaluma
4: komme budu duai gere gadu egar gadi sum minutuka divihiraje gadu genesteni
3: miyatu kihine enha 4349 kilohertz medium wave adi 89 megahertz fm band
6: e kodoko fahata jehilama ahara mun ha carry gati me miha undugo wana ena cha pin number nu fenne hisabe gan tiben wani
7: aa
4: ko ba mita hunna dustbin eheri do me wes dustbin kanu la maani
1: එංහා 441 kHz medium wave 890 MHz FM band
2: දිවේ රාජ්‍යයේක අඩු
5: ಕಡಿಮ್ಯಾರ ಹಾವಿರ್ ಹತರು ಗಡಿ ಸಾಲಿಸ್ ಫಸ್ಟ್ ಮಿನಿಟ್ ಮೀ ದಿವಿ ರಾಜ್ಯಕ್ಕೆ ಅಡು ಮಿಗಣಿಗ ಮಿಗಣಿಸ್ತೇನೆ ಕುಡಕುದಿಂಗ ಬಗ್ಗೆಚ ಮೀ ಪ್ರೋಗ್ರಾಮ್
8: ಕುಡಕುದಿಂಗ ಬಗ್ಗೆಚ